ਖਲੇਗਫਾਨ ਵਿਦਾਲ ਵਾਸ਼ ਤਿਬੈ ਮੀਹੁਨ ਤਿਬੀ ਖੁਨ ਦੀਨ ਗਾ ਖੰ ਅੱਲਾਹ ਤਿਬੈ ਮੀਹੁਨ ਅੰਗੈ ਦਿਨੀ ਹੀਏ ਉਡਤਉ ਗਈਆਈ ਬਿਮਗਾ ਵਾਹਾ ਖਮੇ ਅੱਲਾਹ ਦਿਨ ਉਡਗਿਮ ਵੇ ਆਦਿ ਅੱਲਾਹੀ ਖੁਮ ਮੇ ਖਮੇ ਮੁਲਾ ਦਿਨ ਉਡਗਿਮ ਵਾ ਰਸਖਲਾਂਗੇ।

0: ਉਂਝ
1: ਫਹੇ ਏਵਰੇਨਾ ਦਿਮਾ ਮਤੀ ਗਾਵਾ ਉਡੁ ਤਿਮਨ ਰਸਕਲਾਂਗੇ ਹੱਦਵਾ ਏ ਉਡੁ ਜ਼ੀਨਤਿਰਿ ਕੁਰਵਾ ਫਾਵਣੀ ਖੁਮ ਫਦੇ ਖੁਮ ਖੰ ਏਵਰੇਂ ਨੁਬਲਣੀ ਹੀਏ ਆਦਿ ਏ ਉਡੁ ਫਲ ਫਲਾਗਿਂ ਗੁਸਫੈ ਵਿਸ਼ਨੁਵੇ।

0: මෙහරගඩින් රේගඩ් ඒකාරජහි අඩු සුමන්තය ගැඳවනි දිවහි රාජ්‍යය ගඩු.
1: Assalamualaikum.
0: Diviraj ek aduge lobbet ehun terina varan ufaver wagut kol khay demu. Me hafta ge khayalat dibala shayak me badal kori. Algan Aishat fina firak fina.
1: Adi algan Mohammad Aiham. Dai me algan me hama kom me hafta ge ves homa do gere ekaren ekar ge fansas hataka wagutun gere ste show e. Dai me kudaku dinna vara has show e gutu galme hama Diviraj ek adun kuri kenda show e.
0: No me ਮੇ ਸ਼ੋਏ ਕੀ ਹਮ ਲਈ ਆਸ਼ਾ ਰਹਾ ਰੂ ਮਤੇ ਕੇ ਹਮ ਕੰਮੇ ਫਰਾਤ ਕ ਵਸ ਬਾਵੇਰ ਵੇਨ ਸ਼ੋਏ ਐ ਮੇ ਸ਼ੋਗ ਮੇ ਗੇਨਸਨੀ ਆਈ ਹਮ ਅਣੇ ਮੀ ਹਗ ਦਿਮਾਗ ਫਾ ਵਾ ਹਾਦਿਸ ਐ ਮੇ ਗੇਨਸਨੀ ਨੇ ਨੰ ਗੇਨਸਨੀ ਮਾ ਇਹੁਨ ਤੇਨ ਗੇ ਖਿਆਲ ਮੇ ਬੇਨ ਵਣੀ ਐਰੁਂ ਐ ਹਾਦਿਸਾ ਐ ਕਮੇ ਦਿਮਾਗ ਗੇ ਉਲੇ ਮੀ ਹਾਵਸ ਫਸੇ ਵਣੇ ਮਗੇ ਹੋਦਾ ਹਾਲੇਂ ਹੋਦਾ ਨਾ
1: ਤੇ ਆਲੂ ਮੇ ਹਮ ਕੰਮੇ ਹਫਤਾ ਕਸ ਮੇ ਇਕੀ ਇਕੀ ਕਹਾਲਾ ਮੀ scenario ta gabe genes ten de ha ehun tere mi ahafa mi ebe fulun ge khial falu kur me kuram mitani
0: ayam amko ayha makame dimavi ma

0: mihar gading egar gadi 9 minute mi wani hinga fa kuriya medani khayal di bala show ehon derin show ga baveru ma gulani tine tine hatare sumeng hai mi number mi ge turum piesa me a medori koves show ga baveru vene
1: den alume miharo mi hafta ge em fritam hadisa ar me ham khayal di fin den mi hadisa ga mi vago hades kur kon hulasa kol dena ar mi ga mi vago te ki mi ehen aimbaka indegen libe puri da darinna ko mi ambi mi haya ene gaila ya mi amil lage go le trive mi haru indegen gule mi ha mrene kama nuruhun fal kura tive mi ha du tu ga den qurane kamuge khiale arun mi ho dani mire
0: den deku den e bappa e domi mi bappa mi benu wani ehun teringe khiale mi kamuge goinni mani ki hine to do I have a Mikal Hal that the Mavijakin a grinny money.
1: Mihala took a then got any mamma on the Guan, Ekam Kuding, Miharo, in the Gangule, Miha may have a severe than Ena Ekoto, Jen Ham Kuding, Emi Ena Ulena Combus Cotin. Visnan Fina Mikal Hal at the Mavijakin Hadan.
0: Yale, I hunted a hill, Hado Halamada. Assalamu alaikum.
2: Malikum Salam, Matullah, Barakat.
1: I did not know.
2: ਤੁਕ ਲਾਈਕ ਤੇ ਅਡਵਾ ਹਾਂ
1: ਹਿੰਦਤਾ ਦੇ ਹੰਬੀ ਮਾ ਮਿੱਕਾ ਮਾ ਮੇ ਦੋ ਹਿਆਲ ਫਾੜ ਕੋ ਲਮਾ
2: ਨਾ ਨਾ ਮੈਂ ਤੁਗਾ ਮਾਰ ਬਗਮ ਮੇ ਲੋ ਕੋ ਕੋ ਗੁਰੂ ਜੋ ਇਤੋ ਕੋ ਨੋ ਲੰਤੀ ਹਾ ਵਰ ਕੋ ਤੇ ਨ ਕਾਲ ਤਾਰੀ ਚਿਤ ਕੋ ਲੇ ਆ ਮੈਨ ਕੋ ਜੇ ਪਿਆ ਕੋ ਕੋ ਕਾ ਅੰਜ ਮੇ ਹਾ ਉਨੇ ਮੁ ਮਿਤਾ ਨੇ ਕੋ ਮੋ ਕੋ ਚਿਤ ਬਿਆ ਅਨੇ ਇਹਨ ਕੋ ਕੁਦੀ ਕੋ ਨਾ ਮਮ ਮਾ ਵੀ ਮੈਂ ਨੇ ਕੋ ਨੋ ਨਾ ਦੋ ਤੋ ਨਾਨ ਕੋ ਵਾਨੇ ਹਾਂ ਦੁਕਾਨ ਨੂੰ ਲਾਂਦੇ ਹਾਂ ਦੁਕਾਨ ਵਿੱਚ I think we can make us a half a second.
0: I'm not going to be able to do it. I'm a very good man.
2: Hussein,
0: Emma Hamavara, Rangalo Khayal, Hussein Vestidini, Emma Finame Umid Kurani, Mifada Kame Dima Furi Farataka Hamavara, mi alu magen hodan fase hewani kama kusange khayal ge sababu mes kusende ane miedu jahalang buni lava mikol nu feni ge meuleni ehma den kollave jah alu halam benuwani
2: rit kollave jaga dinamina dutona kollala
0: ehma kom farata ka lava khasa kollani
2: unna hasuma na alham motto mere alham wama amad dinamina unna hasa na alham
1: var bade shukriya ainga to se
2: to sudara to control room ko tu taati ude to na dehir dehir ko dehir ko control room manager ne kuro na to
0: lava ehma husain ge lava husain ne gedes denenge fina me varan ufave lava
2: kisuk na ko tu yuriya kudinda na to dan di waktu gede raja adu kaukan untuk jadi adu hamenta orang adu ko orang entar ini
0: lapa em baru ufa baca husain ya baddo bim
2: ah baru baca baru kalau
0: wakil lainnya em mami hai sabo em hingga husain gelawa genis tema do
1: ah